0: Radio Sangam, available on 107.9 FM, 94.7 FM, on DAB Digital, online, on smart speaker and on our dedicated app. Download it now. On the hour, every hour, this is Radio Sangam national and international news.
1: From the Sky News Centre at 7. 5,000 American troops are being withdrawn from Germany after its chancellor claimed the White House was being humiliated during negotiations with Iran. Donald Trump says he's not satisfied with Tehran's latest peace proposal and suggested the country's leadership was very disjointed. The Iranian Foreign Ministry says talks with the US during a three-week ceasefire aren't conventional or ordinary. Our correspondent Mark Stone is in Washington.
2: And he seemed to be suggesting that the negotiations were going to fail and that a deal was not going to be found, which is puts us in a pretty dark place. And there is some suggestion that maybe this weekend the hostilities could resume.
1: As reports that senior Labour figures are preparing to challenge Sir Keir Starmer's leadership, Greater Manchester Mayor Andy Burnham and House Secretary Wes Streeting are said to be interested in launching bids. Two people are in hospital after a mass brawl on Southend High Street. Around 30 people are believed to have been involved in the violence last night. Pro-Palestine marches are expected to take place today, despite calls to ban them after a number of anti-Semitic attacks. Green Party leader Zach Polanski has apologised for criticising how police handled the arrest of a suspect accused of trying to murder two men in Golders Green on Wednesday. His Tory counterpart, Kimmy Badenoch, says she's appalled.
3: I couldn't believe that Zach Polanski had actually promoted that tweet. He should be ashamed of himself. If someone that Zach Polanski loved had just been stabbed, I don't think he'd be worried about how the police were disarming that person.
1: The King will meet representatives from the UK Space Agency on the final day of his tour of Bermuda. Charles's trip there and to the US has been hailed as a huge success for the royal family. And in sports, Leeds took a big step closer to avoiding Premier League relegation with a 3-1 victory over Burnley last night. They're up to 14th and 9 points clear of the drop zone, while their opponents are already heading to the Championship. That's the latest. I'm Charlie Maggs.
4: Broadcasting to Huddersfield, Dewsbury, Batley, Birstall, Cleckheaton, Brickhouse, Elland, Halifax and beyond. This is your one and only Asian radio station, Radio Sangam, 107.9 FM.
5: ਮੈਂ ਕਿਹਾ ਜੀ ਦਰਵਾਜ਼ਾ ਤੇ ਖੋਲੋ
6: ਹਾਏ ਹਾਏ ਇੰਨੇ ਸਾਰੇ ਬੈਗ ਕਿਹਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
5: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
6: ਹੈ ਇੰਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
5: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ਼ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ ਚਿਕਨ ਲੈਂਬ ਬੀਫ ਫਰੀ ਰੇਂਜ ਚਿਕਨ ਔਰਗੈਨਿਕ ਚਿਕਨ ਹੱਡੀ ਵਾਲਾ ਗੋਸ਼ਤ ਹਰ ਕਿਸਮ ਦਾ ਬੋਨਲੈਸ ਗੁਰਦੇ ਕਲੇਜੀ ਬਟੇਰੇ ਤਾਜ਼ਾ ਮੱਛਲੀ ਦੇਸੀ ਮੁਰਗੀ ਬਲੈਤੀ ਕੁੱਕੜ ਸਿਰੀ ਪਾਏ ਬਸ ਬੰਦਾ ਲਿਆਏ ਪਕਾਏ ਤੇ ਖਾਏ ਮਹਿਮਾਨਾਂ ਨੂੰ ਬੁਲਾਏ ਤੇ ਸਵਾਬ ਕਮਾਏ
6: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅੱਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
5: ਮੈਂ ਮਹਿਮਾਨਾਂ ਦਾ ਕਿਹਾ ਸੀ
6: ਕੀ ਕਿਹਾ ਜੇ ਫਿਰ ਆਖਿਓ
5: ਜੀ ਕੁਝ ਨਹੀਂ ਬਚਾਈਆਂ ਮੇਰਿਆ ਮੌਲਾ
7: ਇਹ ਦੋ ਤੋਂ ਐਸੇ ਹੀ ਲਗੇ ਰਹੇਗੇ ਆਪ ਜਾਈਏ ਹਾਜੀ ਸੋਬਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 ਐਚਐਮਸੀ ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257
8: इंसान बहुत मेहनत बहुत कोशिशों और लगन से अपना बिजनेस खड़ा करता है और उम्मीद करता है कि ज्यादा से ज्यादा लोग उनसे कनेक्ट करें यहां पर आते हैं हम यानी रेडियो संगम की एडवर्टाइजमेंट रेडियो संगम का बहुत बड़ा प्लेटफार्म यूज करें रेडियो संगम पर एडवर्टाइजमेंट करें और अपने बिजनेस की आवाज लाखों लोगों तक पहुंचाएं Brilliant advertisement opportunities and packages are available. Contact Radio Sangam team now on 01484-549-947. That's 01484-549-947.
9: क्या आप अपना confidence level बढ़ाना चाहते हैं?
10: क्या आप 52 countries में अपनी आवाज़ पहुंचाना चाहते हैं?
11: क्या आप अपनी fan following बनाना चाहते हैं?
12: क्या आप technology को और सीखना चाहते हैं?
10: क्या आपको media में काम करने का शौक है?
12: और क्या आप भी उस हॉट सीट का एक्सपीरियंस करना चाहते हैं जहां से हमारे प्रेजेंटर्स आप तक अपनी आवाज पहुंचाते हैं
13: तो सुनिए रेडियो संगम इज लुकिंग फॉर वॉलंटियर प्रेजेंटर्स
14: यस जॉइन द यूकेस मोस्ट फॉलोड एशियन रेडियो स्टेशन रेडियो संगम
15: अभी कॉल कीजिए 01484549947
12: ट्रेनिंग विल बी प्रोवाइडेड
16: LEMFI means a quicker and safe way to send money.
17: LEMFI means low transaction fees and great exchange rates.
16: LEMFI means a 10% cashback on transfers over £100 using code SANGAM.
17: So send money today to India, Pakistan or Bangladesh.
16: Download the LEMFI mobile app today.
17: LEMFI is regulated by the FCA. Terms and conditions apply. Cashback only on the first transfer and is capped at £50. For example, send £500, get £50 cashback when sending £100 plus to South Asia. Yeah.

ਕਦੇ ਵੀ ਤੁਸੀਂ ਕੋਈ ਕੰਮ ਸ਼ੁਰੂ ਕਰੋ ਤਾਂ ਉਸ ਮਾਲਕ ਦੇ ਨਾਂ ਨਾਲ ਸ਼ੁਰੂ ਕਰਨਾ ਚਾਹੀਦਾ ਤੇ ਅੱਜ ਮੈਂ ਮਸੀਹੀ ਭਰਾਵਾਂ ਲਈ ਇਹ ਮੇਰਾ ਸ਼ੋਅ ਸ਼ੁਰੂ ਕਰਨ ਲੱਗਾ ਇਹ ਗੀਤ ਉਹਨਾਂ ਵਾਸਤੇ ਹੈ ਪਾਸਟਰ ਫਰਾਂਸਿਸ ਫਰੋਜ਼

ਇਕੜਾ ਸਾਹਿਬ ਹਾਂ ਬ੍ਰੈਡਫੋਰਡ ਤੋਂ ਹੈ ਕਹਿੰਦੇ ਜੀ ਇਹ ਸਾਰੇ ਦਾ ਸਾਰਾ ਗਾਣਾ ਜਿਹੜਾ ਇਕੱਠਾ ਕਰਕੇ ਇੱਧਰ ਬ੍ਰੈਡਫੋਰਡ ਨਹੀਂ ਕਰ ਦਿਓ ਹੋ ਗਿਆ ਜੀ ਜੰਨਤ ਨੇ ਵੀ ਇਹੀ ਕਿਹਾ ਕਹਿੰਦੇ ਇੱਧਰ ਅਸੀਂ ਲੀਡ ਰੋਡ 'ਤੇ ਹਾਂ ਉੱਧਰ ਨੂੰ ਭੇਜ ਦਿਓ ਥੈਂਕ ਯੂ ਜੀ ਬਹੁਤ ਸ਼ੁਕਰੀਆ

0: ਕਹਿੰਦੇ ਜਦੋਂ ਤੁਸੀਂ ਆ ਜਾਂਦੇ ਆ ਦਿਲ ਜਾ ਲੱਗ ਜਾਂਦਾ ਦਿਲ ਨੂੰ ਫੜ ਕੇ ਰੱਖਿਆ ਕਰੋ ਅੱਜ ਕੱਲ ਦਿਲ ਬੜੇ ਦੌੜਦੇ ਆ ਕਦੇ ਇੱਧਰ ਤੇ ਕਦੇ ਉੱਧਰ ਹਾਜੀ ਸੋਹਬਤ ਤੇ ਉਹਨਾਂ ਦੀ ਸਾਰੀ ਟੀਮ ਤੁਹਾਨੂੰ ਸਾਰਿਆਂ ਨੂੰ ਇਸਲਾਮ ਕਹਿੰਦੇ ਆ ਮਨਜੂਰ ਸਨਮ ਤੁਹਾਡੀ ਟੀਮ ਵੀ ਸਾਨੂੰ ਸਲਾਮ ਕਹਿੰਦੇ ਆ ਵਾਲੇਕਮ ਸਲਾਮ ਰਾਜਾ ਸਾਹਿਬਾਂ ਤੇ ਮੁਬਸਰਾ ਸਾਹਿਬਾਂ ਰਾਜਾ ਸਾਹਿਬ ਤੇ ਮੁਬਸਰਾ ਸਾਹਿਬਾਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਹਿੰਦੇ ਆ ਖਾਲਦਾ ਅੰਡਲ ਸਟੀਟ ਬਰਕਬੀ ਹਡਸਫੀਲਡ ਹਾਜੀ ਅਲਿਆਸ ਸਾਹਿਬ ਮੈਕਡੋਨਲ ਵਾਲਾ ਰੈਂਕ ਹਡਸਫੀਲਡ ਹਾਜੀ ਉਮਰ ਸਲਾਮ ਕਹਿੰਦੇ
1: ਆ
0: ਵੇਖ ਗੁਰਦਾਸ ਮਾਨ ਕਹਿੰਦਾ ਰੋਟੀ ਖਾਣੀ ਆ ਆਪਦੀ ਹੱਕ ਦੀ ਕਮਾ ਕੇ ਖਾਓ

ਦਵਾਈ ਕੇ ਫਾਰਮੇਸੀ ਦਾ ਸਾਰਾ ਸਟਾਫ ਤੁਹਾਨੂੰ ਸਾਰਿਆਂ ਨੂੰ ਸਲਾਮ ਤੇ ਸਤਿ ਸ੍ਰੀ ਅਕਾਲ ਨਮਸਤੇ ਕਹਿ ਰਿਹਾ ਕਹਿੰਦੇ ਪ੍ਰੋਗਰਾਮ ਬਹੁਤ ਪਿਆਰਾ ਲੱਗ ਰਿਹਾ

ਕਹਿੰਦੇ ਹੁਸਨਾਂ ਵਾਲੇ ਕਹਿੰਦੇ ਹੁੰਦੇ ਦਿਲਾਂ ਦੇ ਮਰੀਜ਼ ਆਸ਼ਕਾਂ ਨੂੰ ਕਹਿੰਦੇ ਸਤਾਇਆ ਨਾ ਕਰੋ ਉਹਨਾਂ ਦੇ ਵਿਚਾਰਿਆਂ ਦੇ ਪੱਲੇ ਦਿਲ ਤਾਂ ਹੁੰਦਾ ਨੀਗਾ ਆਹਾ

107.9 FM and 94.7 FM ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੰਗਮ ਨੀ ਨਸ਼ਰੀਆਤ ਹਰਸਫੀਲ ਨੀ ਖੂਬਸੂਰਤ ਵਾਦੀਆਂ ਤੂੰ ਮੈਂ ਹਾਂ ਤੁਸਾਨੀ ਪੇਸ਼ਕਾਰ ਤੁਸਾਨੀ ਦੋਸਤ ਤੁਸਾਨੀ ਭੈਣ ਦਾਦੀਆ ਇੱਕ ਵਾਰੀ ਫਿਰ ਤੁਸਾਨੀ ਖਿਦਮਤੀ 'ਚ ਹਾਜ਼ਰ ਕਬੂਲ ਕਰ ਸੋ ਜੀ ਮੁਹੱਬਤ ਭਰਾ ਅਸਲਾਮ ਅਲੈਕੁਮ ਅਦਬ ਨਮਸਤੇ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਟੂ ਆਲ ਉਮੀਦ ਕਰਨੇ ਜੀ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾ ਰਹੀ ਹੈ ਇਸ ਆਵਾਜ਼ ਨੇ ਤੁਸਾਂ ਕੀ ਖਰੀਅਤ ਨੇ ਨਾਲ ਪਾਇਆ ਉਸੀ ਅੱਲਾ ਪਾਕ ਤੁਸਾਂ ਕੀ ਆਪਣੇ ਜ਼ਮਾਨੇ 'ਚ ਰੱਖੇ ਸ਼ਾਦਮਾਨੀਆਂ ਕਾਮਰਾਨੀਆਂ ਕਾਮਯਾਬੀਆਂ ਤੁਹਾਡੇ ਕਦਮ ਚੁੰਮਣ ਸਾਡੀਆਂ ਦੁਆਵਾਂ ਤੁਸਾਂ ਨੇ ਨਾਲ ਨੇ ਸਭ ਤੋਂ ਪਹਿਲਾਂ ਜੀ ਸ਼ੁਕਰੀਆ ਅਦਾ ਕਰ ਸਾਂ ਸਾਡੇ ਬਹੁਤ ਹੀ ਪਿਆਰੇ ਜੀ ਵੀਰ ਨਿਰਮਲ ਸਿੰਘ ਜੀਰਾ ਪਿਛਲੇ 2 ਘੰਟੇ ਤੋਂ ਤੁਸਾਂ ਨੇ ਨਾਲ ਨਾਲ ਸਨ 3 ਤੋਂ ਲੈ ਕੇ 5 ਵਜੇ ਤੱਕ ਸੁਣਨ ਜਾ ਤੁਸਾਂ ਨਾਲ ਦਿਲ ਬਲਾਇਆ ਨੇ ਸੋਹਣਾ ਜਿਹਾ ਪ੍ਰੋਗਰਾਮ ਤੁਸੀਂ ਖਿਦਮਤ ਵਿੱਚ ਪੇਸ਼ ਕੀਤਾ ਨੇ ਹੁਣ ਹੈ ਵਾਰੀ ਜੀ ਸਾਰੀ ਇਸ ਉਮੀਦ ਦਾ ਕਿ ਜਿਸ ਤਰ੍ਹਾਂ ਤੁਸੀਂ ਨਿਰਮਲ ਸਿੰਘ ਜੀ ਰਾਣਾ ਸਾਥ ਦਿੱਤਾ ਇਸ ਤਰ੍ਹਾਂ ਤੁਸੀਂ ਅਸਾਂ ਨਾਲ ਵੀ ਸਾਥ ਨਿਭਾਸੋ ਅਗਲੇ 2 ਘੰਟੇ 5 ਤੋਂ ਲੈ ਕੇ 10 ਵਜੇ ਤੱਕ ਅਸਾਂ ਨਾਲ ਤੁਸਾਂ ਨਾਲ ਸਾਥ ਰਹਿ ਸੀ ਇਸ ਦੌਰਾਨ ਜੇ ਅੱਗੇ ਤੁਸੀਂ ਕੋਈ ਵੀ ਫਰਮਾਇਸ਼ ਕਰਨਾ ਚਾਹੁੰਦੇ ਹੋ ਤਾਂ ਫਰਮਾਇਸ਼ ਕਰ ਸਕਦੇ ਹੋ ਅਗਰ ਫੋਨ ਕਰਨਾ ਚਾਹੋ ਤਾਂ ਜ਼ਰੂਰ ਅਗਰ ਤੁਸੀਂ ਵਟਸਐਪ ਕਰਨਾ ਚਾਹੋ ਤਾਂ ਵਟਸਐਪ ਵੀ ਕਰ ਸਕਦੇ ਹੋ ਔਰ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾ ਸਕਦੇ ਹੋ ਅਗਰ ਸਿਸਟਮ ਵਿੱਚ ਮੌਜੂਦ ਹੋਈ ਤਾਂ ਜ਼ਰੂਰ ਅਸਾਂਕੇ ਵੀ ਪਲੇ ਕਰਕੇ ਖੁਸ਼ੀ ਮਹਿਸੂਸ ਹੋ ਸੀ ਇਸ ਵਕਤ ਜੀ ਹੁਣ ਨਿਰਮਲ ਸਿੰਘ ਜੀ ਦਾ ਆਪਣੇ ਕਾਰੋਬਾਰ ਰਵਾਨ ਬਹੁਤ ਅੱਛਾ ਲੱਗਾ ਉਹਨਾਂ ਨਾਲ ਵੀ ਗੱਲਬਾਤ ਕਰਕੇ ਅੱਲਾ ਪਾਕ ਉਹਨਾਂ ਨੇ ਸਫ਼ਰ 'ਚ ਆਸਾਨੀ ਕਰਿਆ ਔਰ ਉਹਨਾਂ ਕੀ ਖੈਰ ਖਰੀਅਤ ਨੇ ਨਾਲ ਆਪਣੀ ਮੰਜ਼ਿਲ ਮਕਸੂਦ 'ਤੇ ਪਹੁੰਚਾਏ ਔਰ ਖੈਰੀ ਨਾਲ ਜਾਣ ਜੀ ਖੈਰੀ ਨਾਲ ਆਉਣ ਕੱਲ੍ਹ ਫਿਰ ਉਹਨਾਂ ਨਾਲ ਸੋਹਣਾ ਜਿਹਾ ਪ੍ਰੋਗਰਾਮ ਹੋ ਸੀ ਅਤੇ ਇਸੇ ਤਰ੍ਹਾਂ ਬਸ ਮਹਿਫਲਾਂ ਲੱਗੀਆਂ ਰਹਿਣੀਆਂ ਬਹੁਤ ਸ਼ੁਕਰੀਆ ਜੀ ਨਿਰਮਲ ਸਿੰਘ ਜੀ ਅੱਲਾ ਪਾਕ ਤੁਸੀਂ ਕਿ ਆਪਣੇ ਜ਼ਮਾਨੇ 'ਚ ਰੱਖੇ ਤੁਸੀਂ ਕਿ ਦੱਸਦੇ ਚੱਲੀਏ ਜੀ ਕਿ ਰੇਡੀਓ ਸੰਗਮ ਨੇ ਨਸ਼ਰੀਆ ਤੁਸੀਂ ਕਿਸ ਤਰ੍ਹਾਂ ਸੁਣ ਸਕਦੇ ਹੋ ਸਭ ਤੋਂ ਪਹਿਲਾਂ ਜੀ ਤੁਸੀਂ ਆਪਣੇ ਫੋਨ 'ਤੇ ਜਾ ਸੋ ਅਤੇ ਐਪ ਡਾਊਨਲੋਡ ਕਰਕੇ ਨੋ ਰੇਡੀਓ ਸੰਗਮ ਨਹੀਂ ਫਰੀ ਹੈ ਪਰ ਇੰਟਰਨੈਟ ਹੋਣਾ ਜ਼ਰੂਰੀ ਹੈ ਅਗਰ ਇੰਟਰਨੈਟ ਹੈ ਤਾਂ ਜ਼ਰੂਰ ਤੁਸੀਂ ਜਿੱਥੇ ਜਿੱਥੇ ਵੀ ਹੋ ਸੋ ਅਤੇ ਅਸਾਂ ਕੀ ਸੁਣ ਸਕਸੋ ਤੁਸੀਂ ਆਪਣੇ ਫੇਵਰੇਟ ਪ੍ਰਜੈਂਟਰ ਕੀ ਵੀ ਲਿਸਨ ਕਰ ਸਕਦੇ ਹੋ ਅੱਗੇ ਲਿਸਨ ਅੱਗੇ ਨਵੀਂ ਆਪਸ਼ਨ ਹੈ ਵੈ ਔਰ ਵਰਲਡ ਵਾਈਡ ਦੁਨੀਆ ਬਾਰੇ 'ਚ ਅਸਾਂ ਕੀ ਸੁਣਿਆ ਜਾਣਾ 3 WRadiosangam.co.uk ਦੇ ਜ਼ਰੀਏ ਰੇਡੀਓ ਸੰਗਮ ਨੀ ਅਪ ਹੈ ਜੀ ਔਰ ਵੈਬਸਾਈਟ ਹੈ ਤੁਸੀਂ ਉੱਥੇ ਵੀ ਸੁਣ ਸਕਦੇ ਹੋ DAB ਦੇ ਜ਼ਰੀਏ ਵੀ ਤੁਸੀਂ ਸੁਣ ਸਕਦੇ ਹੋ ਡਿਜੀਟਲ ਆਡੀਓ ਬ੍ਰੌਡਕਾਸਟਿੰਗ ਦੇ ਜ਼ਰੀਏ ਮਨਚੈਸਟਰ ਬਰਮਿੰਗਮ ਗਲਾਸਗੋ ਕੈਮਬ੍ਰਿਜ ਰੈਦਰਮ ਔਰ ਸ਼ਫੀਲ ਨੇ ਇਲਾਕਿਆਂ 'ਚ ਉਸ ਤੋਂ ਇਲਾਵਾ ਤੁਸੀਂ ਟਿਕਟੋਕ 'ਤੇ ਵੀ ਅਸਾਂ ਕੀ ਦੇਖ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਪਰ ਮੈਂ ਟਿਕਟੋਕ ਕਦੇ ਯੂਜ਼ ਨਹੀਂ ਕੀਤੀ ਔਰ ਪਾਪਾਰਾ ਵੀ ਨਾਲ ਹੈ ਨਹੀਂ ਅਤੇ ਉਸਨੇ ਵਾਸਤੇ ਤਾਂ ਫਿਰ ਮਾਜ਼ਰਤ ਪਰ ਹੋਰ ਜਿਹੜੇ ਸਾਰੇ ਸਾਥੀ ਪ੍ਰਜੈਂਟਰ ਉਹ ਟਿਕਟੋਕ ਯੂਜ਼ ਕਰਨੇ ਤੁਸੀਂ ਉਹਨਾਂ ਕੀ ਔਨਲਾਈਨ ਵੀ ਤੱਕ ਸਕਦੇ ਹੋ ਔਰ ਤੁਸੀਂ ਆਪਣੀਆਂ ਫਰਮਾਇਸ਼ਾਂ ਉਹਨਾਂ ਤੱਕ ਪਹੁੰਚਾ ਸਕਦੇ ਹੋ ਔਰ ਉਹਨਾਂ ਕੀ ਦੇਖ ਸਕਦੇ ਹੋ ਜੀ ਜੀ ਬੇਸਿਕਲੀ ਇਹ ਕਹਿਣਾ ਸੀ ਔਰ ਹੁਣ ਜੀ ਟਾਈਮ ਮਿਲਾ ਸੋ ਸਟੂਡੀਓ ਨੇ ਘੜੀ ਨੇ ਮੁਤਾਬਿਕ ਸਟੂਡੀਓ ਨੇ ਘੜੀ ਰਹੇ ਟਾਈਮ ਹੋ ਗਿਆ ਜੀ 5:12 ਔਰ 53 seconds ਦਿਨ ਹੈ ਜੀ ਅੱਜ ਸੋਹਣਾ ਜਿਹਾ ਸੈਟਰਡੇ ਨਾ ਵੀਕਐਂਡ ਲੌਂਗ ਵੀਕਐਂਡ ਉਹ ਸੀ ਮੰਡੇ ਬੈਂਕ ਹੋਲੀਡੇ ਹੈ ਔਰ ਕਾਫੀ ਲੋਕ ਤਾਂ ਹੋਲੀਡੇ ਵਗੈਰਾ 'ਤੇ ਚਲੇ ਗਏ ਹੋ ਸਨ ਔਰ ਜਾਂ ਆਪਣੇ ਰਿਸ਼ਤੇਦਾਰਾਂ ਨੇ ਜਾਂ ਜੋ ਵੀ ਉਹਨਾਂ ਨੇ ਆਪਣੇ ਸੋਚਿਆ ਹੋ ਸੀ ਕਿ ਇਹਨਾਂ ਵੀਕਐਂਡ 'ਚ ਕੀ ਕਰ ਸਕਦੇ ਕੋਈ ਬੀਜ਼ੀ ਔਰ ਕੋਈ ਈਜ਼ੀ ਅਤੇ ਇਸ ਤਰ੍ਹਾਂ ਹੀ ਜੀ ਹੈ ਲਾਈਫ ਅਤੇ ਡੇਟ ਹੈ ਜੀ ਅੱਜ 2 ਤਰੀਕ 5ਵੇਂ ਮਹੀਨੇ ਨੇ ਸਨ 2026 ਅਤੇ ਤੁਸੀਂ ਸੋਹਣਾ ਜਿਹਾ ਕਲਾਮ ਸੁਣਿਆ ਸੀ ਯਾਰ ਮਦੀਨੇ ਵੱਲ ਕਮਲ ਗਰਵਾਲ ਨੇ ਖੂਬਸੂਰਤ ਆਵਾਜ਼ 'ਚ ਉਮੀਦ ਹੈ ਕਿ ਤੁਸਾਂ ਕੀ ਪਸੰਦ ਆਇਆ ਉਸ ਸੀ ਇਮਰਾਨ ਸਾਦਕ ਜੀ ਸਤ ਬਿਸਮਿਲਾ ਜੀ ਆਇਆਂ ਨੂੰ ਸੈਮੀ ਖਾਨ ਜੀ ਫਰੀਦ ਖਾਨ ਜੀ ਅੱਜ ਪਹਿਲੇ ਟੈਕਸ ਤੋਂ ਸਾਨੂੰ ਹੀ ਆਇਆ ਤੁਸੀਂ ਕਹਿਣੇ ਹੋ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਉਮੀਦ ਹੈ ਕਿ ਤੁਸਾਂ ਵੀ ਠੀਕ ਠਾਕ ਹੋ ਸੋ ਅੱਲਾ ਪਾਕ ਤੁਸਾਂ ਕੀ ਸਿਹਤ ਵਾਲੀ ਲੰਬੀ ਜ਼ਿੰਦਗੀ ਦੇ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਦਿਲ ਦੀਆਂ ਤਹਿ ਗਹਿਰਾਈਆਂ ਤੋਂ ਸ਼ੁਕਰ ਗੁਜ਼ਾਰ ਹਾਂ ਤੁਸਾਂ ਨੇ ਕਿ ਤੁਸੀਂ ਮੈਸੇਜ ਕੀਤਾ ਬਹੁਤ ਸ਼ੁਕਰੀਆ ਜੀ
प्रोग्राम की चार चंद लाने वास्ते एंड हूँ असी सुन जहाँ गाना सुनिया समातों ने ना कर सा इमरान सादक जी लाहौर तू सारा साथ निभाने उन्हें उम्मीद है कि तुसा भी ठीक ठाक हो सोलो और लियो एंड सैमी खान जी तुसनिया मोहब्बत ने बहुत शुक्रिया एंड फरीद खान जी फिलहाल मिलके असी सारे सुनने सोहना जहा गाना साढ़े बस होंदा ते तुक मुल लै लेंदे सुल्तान अजमल ने खूबसूरत आवाज फरीद खान जी खसूसी तौर पर तुसने ना हो सी तो वैदर ने बारे तुसा कि दसने चलिए लवली वैदर माशाल्लाह पूरी वीक ही नाइस वैदर सी इस तरह ना वैदर बहुत कम ही इस मुल्क तुसा कि मिलना तो खूब इंजॉय करो अपनी विटामिन डी पूरी करो बाहर बैठो धुप वगैरह लगाओ अपने आप की और इतने पेटियां वगैरह तो है नहीं जी पल्ले वगैरह बाहर रखो या कुछ पर विंडो वगैरह साफ कर सकते हैं और घर नहीं क्लीनिंग वगैरह भी नाइस वैदर है और सफाइया वगैरह हो सकनियां और बाहर तुसी जा सकने हो हॉलीडे कर सकने हो कजना फ्रेंडा ने जा सकने हो तो काफ़ी कुछ होना वै तो तुसा तो वह प्लान करो कि किस तरह तुसी अपना वीकेंड और सोना जहा मौसम इंजॉय कर सकने हो फिलहाल जी मिल के सुनने साढ़े वास होंदा इमरान सादक जी और सैमी खान जी फरीद खान जी तुसा ने ना

ਆਇਜ਼ਾ ਜੀ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਫਾਤਮਾ ਜੀ ਤੁਸਾਂ ਦੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਫਾਤਮਾ ਜੀ ਤੁਸਾਂ ਨੇ ਨਾ ਕਰਸਾਂ ਆਇਜ਼ਾ ਜੀ ਤੁਸਾਂ ਨੇ ਨਾ ਕਰਸਾਂ ਉਸਮਾਨ ਜੀ ਫਰੋਮ ਇਟਲੀ ਤੋਂ ਬਹੁਤ ਹੀ ਪਿਆਰੇ ਵੀਰ

ਸਮੀਰ ਜੀ ਸਤਿ ਬਿਸਮਿਲਾਨ ਜੀ ਆਇਆਂ ਨੂੰ ਮੇਰਾ ਛੋਟਾ ਵੀਰ ਪਾਕਿਸਤਾਨ ਤੋਂ ਸਾਰਾ ਸਾਥ ਨਿਭਾਰੇ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋ ਸੋ ਤੁਸੀਂ ਕੀ ਗਾਣਾ ਪਸੰਦ ਆਇਆ ਬੱਬੂ ਮਾਨ ਨੇ ਖੂਬਸੂਰਤ ਆਵਾਜ਼ ਵਿੱਚ ਤੁਸੀਂ

0: ਹਾਂ ਤੇ ਮੈਂ ਲਾਣਾ ਸੀ ਰਾਤਾਂ ਆ ਗਈਆਂ ਜਾਣ ਰਹੀਆਂ। ਉਸ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਡੋਲ ਡਰਾਈਵਰ, ਔਰ ਉਮੀਦ ਹੈ ਕਿ ਤੁਸੀਂ ਕੀ ਪਸੰਦ ਆਇਆ ਉਸ ਸੀ। ਅਤੇ ਹੁਣ ਅਸੀਂ ਮਿਲ ਕੇ ਸੁਣ ਕਿੰਨੇ ਆ ਬ੍ਰੇਕ, ਕਮਰਸ਼ਲ ਬ੍ਰੇਕ ਨਾ ਟਾਈਮ ਹੋ ਗਿਆ। ਫਿਰ ਕਮਰਸ਼ਲ ਬ੍ਰੇਕ ਤੋਂ ਬਾਅਦ ਇੱਕ ਦੋ ਗਾਣੇ ਤੁਸੀਂ ਕੀ ਸੁਣਾ ਸਾਂ, ਜਾ ਕੇ ਜੇ ਅਗਰ ਸਿਸਟਮ ਇਜਾਜ਼ਤ ਦੇ ਤਾਂ ਜ਼ਰੂਰ ਇੱਕ ਦੋ ਗਾਣਾ ਹੁਣ ਅਸੀਂ ਲਾ ਕਿੰਨੇ ਆ ਜੇ ਸਿਸਟਮ ਨੇ ਇਜਾਜ਼ਤ ਦਿੱਤੀ ਤਾਂ। ਜੀ ਅੱਲਾ ਦਿੱਤਾ, ਅੱਲਾ ਦਿੱਤਾ ਨੇ ਖੂਬਸੂਰਤ ਆਵਾਜ਼ ਵਿੱਚ, ਅੱਲਾ ਦਿੱਤਾ ਪੰਛੀ, ਦੋ ਗੱਲਾਂ ਡੋਲੇ ਨਾਲ ਕਰਨੀਆਂ। ਉਮੀਦ ਹੈ ਕਿ ਤੁਸੀਂ ਕੀ ਪਸੰਦ ਆ ਸੀ। ਅਮਰਸ਼ਦਾ ਜੀ ਤੁਸੀਂ ਨੇ ਨਾਮ ਹੀ ਕਰ ਸੋ, ਔਰ ਮਜ਼ਹਰ ਜੀ ਰਾਣੀ ਖਸੂਸੀ ਫਰਮਾਇਸ਼ ਸੀ, ਔਰ ਮਜ਼ਹਰ ਜੀ ਕਹਿੰਦੇ ਸਨ ਕਿ ਇਹ ਗਾਣਾ ਸੁਣੇ ਨਾ ਕਰੋ। ਅੱਲਾ ਦਿੱਤਾ ਪੰਛੀ ਨੇ ਖੂਬਸੂਰਤ ਆਵਾਜ਼ ਵਿੱਚ, ਔਰ ਜਿਤਨੇ ਵੀ ਇਸ ਵਕਤ ਰੇਡੀਓ ਸੰਗਮ ਨੇ ਨਸ਼ਿਆ ਸੁਣ ਰਹੇ ਸੁਣੀਆਂ ਸਮਾਤਾ ਨੇ ਨਾ ਕਰ ਸਾਂ, ਉਮੀਦ ਹੈ ਕਿ ਤੁਸੀਂ ਕੀ ਪਸੰਦ ਆ ਸੀ।
1: ਹਾਏ ਹਾਏ

ਹਾਂਜੀ ਤੁਸੀਂ ਸੁਣਿਆ ਜੀ ਮੇਰਾ ਸੱਜਣ ਗੁਲਾਬ ਦੇ ਫੁੱਲ ਵਰਗਾ ਕਿੰਗ ਜੀ ਤੁਸਾਂ ਨੇ ਨਾ ਕਰਨੇ ਆ ਔਰ ਤੁਸਾਂ ਨੇ ਤਰਫੋਂ ਅਮਨ ਸ਼ਦਾਈ ਜੀ ਰਾਂ ਤੁਸੀਂ ਕਹਿੰਦੇ ਹੋ ਕਿ ਸਾਰੇ ਬੜੇ ਭਰਾ ਅਤੇ ਉਹਨਾਂ ਨੇ ਨਾ ਕਰਨੇ ਆ ਔਰ ਵੀ ਜਿੰਨੇ ਵੀ ਇਸ ਵਕਤ ਰੇਡੀਓ ਸੰਗਮ ਨੇ ਨਸ਼ਿਆ ਸੁਣ ਰਹੇ ਉਹਨਾਂ ਸੋਹਣੀਆਂ ਸਮਾਤਾਂ ਨੇ ਨਾ ਸਾਡੇ ਸਾਥੀ ਪ੍ਰਜੈਂਟਰ ਪਾਪਾ ਰਿਫਤਾ ਜੀ ਰਾਂ ਆ ਗਏ ਬਹੁਤ ਹੀ ਸੋਹਣਾ ਜਿਹਾ ਪ੍ਰੋਗਰਾਮ ਤੁਸਾਂ ਦੀ ਖਿਦਮਤ ਵਿੱਚ ਪੇਸ਼ ਕਰਨੇ ਮੰਡੇ ਸੈਟਰਡੇ ਔਰ ਵੈਨਸਡੇ ਅਤੇ ਬਹੁਤ ਹੀ ਸੋਹਣਾ ਜਿਹਾ ਪ੍ਰੋਗਰਾਮ ਹੋਣਾ ਉਹਨਾਂ ਨਾਲ ਸੋਹਣੀਆਂ ਸੋਹਣੀਆਂ ਗੱਲਾਂ ਉਹਨਾਂ ਇੱਕ ਗਾਣੇ ਨੇ ਫਰਮਾਇਸ਼ ਕੀਤੀ ਹੈ ਕਿ ਵਾਜਿਦ ਅਲੀ ਬਗਦਾਦੀ ਨੀ ਖੂਬਸੂਰਤ ਆਵਾਜ਼ ਵਿੱਚ ਤੇਰੇ ਲਾਰੇ ਨਾ ਮੁੱਕੇ ਜਦੋਂ ਸੱਜਣ ਗੁਲਾਬ ਵਰਗੇ ਹੋਣ ਤਾਂ ਫਿਰ ਲਾਰੇ ਤਾਂ ਨਹੀਂ ਨਾ ਮੁੱਕਣੇ ਅਤੇ ਵਾਜਿਦ ਅਲੀ ਬਗਦਾਦੀ ਨੀ ਖੂਬਸੂਰਤ ਆਵਾਜ਼ ਵਿੱਚ ਸਾਡੇ ਸਾਥੀ ਪ੍ਰਜੈਂਟਰ ਰਿਫਤ ਜੀ ਰਾਨੀ ਫਰਮਾਇਸ਼ 'ਤੇ ਅਤੇ ਕਹਿਣੇ ਨੇ ਕਿ ਸਾਰੇ ਸੁਣਨ ਵਾਲੇ ਨੇ ਨਾ ਔਰ ਸਾਰਿਆਂ ਕੀ ਮੇਰੀ ਤਰਫੋਂ ਸਲਾਮ ਦਿਓ ਬਹੁਤ ਸ਼ੁਕਰੀਆ ਜੀ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋ ਸੋ ਅੱਜ ਸੋਹਣਾ ਜਿਹਾ ਪ੍ਰੋਗਰਾਮ ਤੁਹਾਨੂੰ ਖਿਦਮਤ ਵਿੱਚ ਪੇਸ਼ ਕੀਤਾ ਨੇ 10 ਤੋਂ ਲੈ ਕੇ 12 ਵਜੇ ਤੱਕ ਔਰ ਹੁਣ ਮੰਡੇ ਆਫਸਨ ਇਨਸ਼ਾ ਅੱਲਾ 9 ਤੋਂ ਲੈ ਕੇ 12 ਵਜੇ ਤੱਕ ਸੋਹਣਾ ਜਿਹਾ ਪ੍ਰੋਗਰਾਮ ਕਰ ਸਕ ਅਤੇ ਗਾਣੇ ਨੇ ਫਰਮਾਇਸ਼ ਕੀਤੀ ਨੇ ਕਹਿਣੇ ਨੇ ਕਿ ਤੇਰੇ ਲਾਰੇ ਨਹੀਂ ਮੁੱਕੇ ਅਤੇ ਵਾਜਿਦ ਅਲੀ ਬਗਦਾਦੀ ਪਸੰਦ ਹੈ ਜੀ ਰਿਫਤ ਜੀ ਰਾਣੀ ਪੇਸ਼ਕਾਸ਼ ਰੇਡੀਓ ਸੰਗਮ ਨੀ ਪੇਸ਼ਕਾਰ ਸੁਣੀ ਨਾ ਦਿਆ

ਜਸਵਿੰਦਰ ਸਿੰਘ ਜੀ ਆਈ ਤੁਸਾਂ ਨੇ ਨਾ ਕਰਸਾਂ ਸੁਲਤਾਨਾ ਜੀ ਐ ਨਦੀਮ ਜੀ ਡਿਊਜ਼ਬਰੀ ਤੂੰ ਰਿਫਤ ਜੀ ਸਾਡਾ ਸਾਥੀ ਪ੍ਰੈਜ਼ੈਂਟਰ ਤੁਸਾਂ ਨੇ ਨਾ ਔਰ ਵੀ ਜਿੰਨੇ ਵੀ ਇਸ ਵਕਤ ਰੇਡੀਓ ਸੰਗਮ ਨੇ ਨਸ਼ਿਆ ਸੁਣ ਰਹੇ ਨੇ ਸਾਰਿਆਂ ਨੇ ਨਾ ਰਹੀਮ ਜੀ ਤੁਸਾਂ ਨੇ ਨਾ ਐਮ ਐਚ ਸ਼ਿਦਾਈ ਜੀ ਸਾਡੇ ਸਰ ਜੀ ਬਹੁਤ ਸ਼ੁਕਰੀਆ ਤੁਸਾਂ ਨੇ ਨਾ ਉਸੀ ਤੌਰ 'ਤੇ ਅਕਮਲ ਜੀਰਾਣੀ ਫਰਮਾਇਸ਼ ਹੈ ਕਿ ਆਪਣੇ ਦੋਸਤ ਕੀ ਕਹਿ ਰਹੇ ਜਾਂ ਕਿਸ ਕੀ ਕਹਿ ਰਹੇ ਕਿ ਚਲੋ ਕੋਈ

ਮਿਰਜ਼ਾਬ ਜੀ ਤੁਸਾਂ ਦੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਤੁਸਾਂ ਨੇ ਫੋਨ ਆ ਰਿਹਾ ਸੀ ਤੇ ਮਾਦਰ ਚਾਣਿਆ ਤੁਸਾਂ ਨਾਲ ਗੱਲ ਨਹੀਂ ਹੋ ਸਕੀ ਆਈ ਥਿੰਕ ਇਹ ਗਾਣਾ ਤੁਸਾਂ ਕੀ ਵੀ ਅੱਛਾ ਲੱਗਾ ਤੇ ਤੁਸਾਂ ਨੇ ਨਾਮ ਹੀ ਕਰਨੇ ਆ

ਕਮਲ ਜੀ ਇਹ ਗਾਣਾ ਤੁਸਾਂ ਵਾਸਤੇ ਲਾਇਆ ਸੀ ਤੁਸਾਂ ਨੇ ਫਰਮਾਇਸ਼ ਤੇ ਉਮੀਦ ਹੈ ਕਿ ਤੁਸਾਂ ਕੀ ਪਸੰਦ ਆਇਆ ਉਸੀ ਤੇ ਦਿਸ ਇਜ਼ ਦਾ ਲਾਈਫ ਹੈ ਜੀ ਇਹ ਜ਼ਿੰਦਗੀ ਹੈ ਕਿ ਹਮੇਸ਼ਾ ਹਰ ਬੰਦੇ ਕੀ ਹਰ ਇੱਕ ਚੀਜ਼ ਤਾਂ ਨਹੀਂ ਮਿਲਣੀ ਪਰ ਸ਼ੁਕਰ ਅਲਹਮਦੁਲਿਲਾ ਜੋ ਵੀ ਮਿਲਣਾ ਹੈ ਤੇ ਤੁਸਾਂ ਇਹ ਗਾਣੇ ਨੂੰ ਫਰਮਾਇਸ਼ ਕੀਤੀ ਔਰ ਤੁਸੀਂ ਕਿਹਾ ਕਿ ਹੋਰ ਕੌਣ ਸੇ ਦਿਲ ਆਉਣੇ ਜੀ ਸੈਟਰਡੇ ਦਿਨ ਆਉਣੇ ਆ 5 ਤੋਂ ਲੈ ਕੇ 7 ਵਜੇ ਤੱਕ ਹੌਸਲਾ ਅਫਜ਼ਾਈ ਨਾਲ ਸ਼ੁਕਰੀਆ ਤੁਸੀਂ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹੋ ਬਹੁਤ ਸ਼ੁਕਰੀਆ

10 to 7. ਤੁਸੀਂ ਸੁਣੋ ਜਾਂ ਗਾਣਾ ਸੁਣਿਆ ਚਲੋ ਕੋਈ ਗੱਲ ਨਹੀਂ ਨਹੀਂ ਅਜ਼ਾਰ ਵੀ ਨਹੀਂ ਖੂਬਸੂਰਤ ਆਵਾਜ਼ ਵਿੱਚ ਫਰਮਾਇਸ਼ ਕੀਤੀ ਸੀ ਅਕਮਲ ਜੀ ਰਾਂ ਨੇ ਅਕਮਲ ਜੀ ਕਹਿੰਦੇ ਨੇ ਕਿ ਅਸੀਂ ਪ੍ਰੋਗਰਾਮ ਕੀ ਸੁਣਨੇ ਹੋਣੇ ਆ ਪਰ ਟੈਕਸ ਅੱਜ ਕੀਤਾ ਬੜੀ ਮਿਹਰਬਾਨੀ ਜੀ ਤੁਸੀਂ ਰੋਜ਼ ਟੈਕਸ ਕਰ ਸਕਦੇ ਹੋ ਸਾਡੇ ਸਾਥੀ ਪ੍ਰਜੈਂਟਰਾਂ ਨਾਲ ਹੌਸਲਾ ਅਫਜ਼ਾਈ ਕਰ ਸਕਦੇ ਹੋ ਔਰ ਅਸਾਂ ਐਵਰੀ ਸੈਟਰਡੇ ਹੋਣੇ ਆ 5 to 7 ਤੱਕ ਅਤੇ ਤੁਸੀਂ ਆ ਸਕਦੇ ਹੋ ਮੋਸਟ ਵੈਲਕਮ ਤੁਸਾਂ ਦੀਆਂ ਮੁਹੱਬਤਾਂ ਨਾਲ ਬਹੁਤ ਸ਼ੁਕਰੀਆ ਹੌਸਲਾ ਅਫਜ਼ਾਈ ਕਰਨ ਨਾਲ ਬਹੁਤ ਸ਼ੁਕਰੀਆ ਹੁਣ ਸੁਣ ਸਾ ਜੀ ਕਮਰਸ਼ਲ ਬ੍ਰੇਕ ਕਮਰਸ਼ਲ ਬ੍ਰੇਕ ਤੋਂ ਬਾਅਦ ਫਿਰ ਇੱਕ ਗਾਣੇ ਨਹੀਂ ਹੋਰ ਗੁੰਜਾਇਸ਼ ਹੋ ਸੀ ਔਰ ਫਿਰ ਤੁਸਾਂ ਕੁਲੂਕਿਨ ਸਾਂ ਜੀ ਇਜਾਜ਼ਤ ਮਿਰਜ਼ਾਬ ਜੀ ਤੁਸਾਂ ਨੇ ਮਿਸ ਕਾਲ ਆਉਣੀ ਸੀ ਮਾਦਰ ਚਾਣਿਆ ਤੁਸਾਂ ਨਾਲ ਗੱਲ ਨਹੀਂ ਹੋ ਸਕੀ ਉਮੀਦ ਹੈ ਕਿ ਤੁਸਾਂ ਵੀ ਠੀਕ ਠਾਕ ਹੋ ਸੋ ਇਸ ਵਕਤ ਕੰਮ 'ਤੇ ਰਵਾਂਦਵਾ ਹੋ ਸੋ ਅੱਲਾ ਪਾਕ ਤੁਸਾਂ ਕੀ ਸਿਹਤ ਵਾਲੀ ਲੰਬੀ ਜ਼ਿੰਦਗੀ ਦਿਓ ਸਾਨੂੰ ਕਾਰੋਬਾਰ ਵਿੱਚ ਕੰਮ ਵਿੱਚ ਸਿਹਤ ਵਿੱਚ ਅੱਲਾ ਪਾਕ ਬਰਕਤਾਂ ਦਿਆ ਬਹੁਤ ਸ਼ੁਕਰੀਆ ਤੁਸੀਂ ਸਾਰਿਆਂ ਨਾਲ ਕਿ ਜਿਨ੍ਹਾਂ ਨੇ ਮੇਰੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਔਰ ਚਾਰ ਚੰਨ ਲਾਏ ਬਹੁਤ ਸ਼ੁਕਰੀਆ ਜੀ ਹੁਣ ਇਸ ਤੋਂ ਬਾਅਦ ਜੀ ਕਮਰਸ਼ੀਅਲ ਬ੍ਰੇਕ ਔਰ ਇਸ ਤੋਂ ਬਾਅਦ ਫਿਰ ਤੁਸਾਂ ਨੇ ਨਾਲ ਗੱਲਾਂ ਬਾਤਾਂ ਔਰ ਇਜਾਜ਼ਤ ਕਿਨਸਾਂ ਫਰੀਦ ਖਾਨ ਜੀ

0: Radio Sangam, available on 107.9 FM, 94.7 FM, on DAB Digital, online, on smart speaker and on our dedicated app. Download it now. On the hour, every hour, this is Radio Sangam National and International News.
1: From the Sky News Centre at 11. Airlines will be allowed to run fewer empty planes under government plans to better protect summer holidays. Victoria Lawrence explains.
2: Flights could merge where there are multiple trips to the same destination on the same day. It's hoped it'll save jet fuel and reduce last-minute cancellations where a service isn't sold out. Temporary rule changes being consulted on would allow airlines to lock in schedules in advance. It would also let them hand back takeoff and landing slots. Missing them currently carries a penalty. We are told jet fuel supplies are being monitored daily. The Conservatives worry passengers could be put onto a flight that suits the airline but not them.
1: A 19-year-old man's been charged with false communications relating to a bomb hoax at a Peter Kay gig in Birmingham. The Utilita Arena had to be evacuated last night after reports of a suspicious bag. A shooting in South London has left a 25-year-old man fighting for his life. Three other people were also injured after shots were fired from a car in Brixton early this morning. The King's heading home from Bermuda, his first royal visit to an overseas territory as monarch. Charles opened a new Coast Guard facility and attended the launch of a UK space agency project. In sport, Arsenal have moved 6 points clear at the top of the Premier League with a 3-0 victory over Fulham. Newcastle eased some pressure on manager Eddie Howe thanks to a 3-1 win against Brighton. His side ended a run of four straight defeats.
3: That was a massive win for us. We knew it, everyone knew it. I think we've been building towards that for a few weeks. I think the training has been really strong, it's been really committed, very competitive, and I'm a big believer that you always end up getting your rewards for that if your work continues to be strong. And credit to the players for sticking together, staying united.
1: West Ham's 3-0 defeat at Brentford hit their survival hopes, while Livingston are relegated from the Scottish Premiership. Kilmarnock beat Dundee United 3-0 to send them down. And Formula One World Championship leader Kimi Antonelli has secured pole position for tomorrow's Miami Grand Prix. That's the latest. I'm Jenny Barsby.
4: Broadcasting to Huddersfield, Dewsbury, Batley, Birstall, Cleckheaton, Brickhouse, Elland, Halifax and beyond. This is your one and only Asian radio station. Radio Sangam, 107.9 FM.
5: ਮੈਂ ਕਿਹਾ ਜੀ ਦਰਵਾਜ਼ਾ ਤੇ ਖੋਲੋ
6: ਹਾਏ ਹਾਏ ਇੰਨੇ ਸਾਰੇ ਬੈਗ ਕਿਹਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
5: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
6: ਹੈ ਇੰਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
5: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ਼ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ Chicken, lamb, beef, free-range chicken, organic chicken, hadiyala gosht, har kisam da boneless, gurde, kaleji, batere, taza machli, desi murgi, balati kukad, siri paaye, bas banda liaye, pakaye te khaye, mehmanan nu bulaye te sawab kamaye.
6: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅੱਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
5: ਮੈਂ ਮਹਿਮਾਨਾਂ ਦਾ ਕਿਹਾ ਸੀ
6: ਕੀ ਕਿਹਾ ਜੇ ਫਿਰ ਆਖਿਓ
5: ਜੀ ਕੁਝ ਨਹੀਂ ਬਚਾਈਆਂ ਮੇਰੇ ਮੌਲਾ
7: ਇਹ ਦੋ ਤੋਂ ਐਸੇ ਹੀ ਲਗੇ ਰਹੇਗੇ ਆਪ ਜਾਈਏ ਹਾਜੀ ਸੋਬਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇਫ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 HMC ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257
8: क्या आप अपना कॉन्फिडेंस लेवल बढ़ाना चाहते हैं
9: क्या आप 52 कंट्रीज में अपनी आवाज पहुंचाना चाहते हैं
10: क्या आप अपनी फैन फॉलोइंग बनाना चाहते हैं
11: क्या आप टेक्नोलॉजी को और सीखना चाहते हैं
9: क्या आपको मीडिया में काम करने का शौक है
8: और क्या आप भी उस हॉट सीट का एक्सपीरियंस करना चाहते हैं जहां से हमारे प्रेजेंटर्स आप तक अपनी आवाज पहुंचाते हैं
9: तो सुनिए रेडियो संगम इज लुकिंग फॉर वॉलंटियर प्रेजेंटर्स
12: यस Join the UK's most followed Asian radio station, Radio Sangam.
13: Abhi call kijiye 01484-549947.
14: Training will be provided.
15: Jagte rehna, jagte rehna.
16: So jaunga to kya hoga, bhai?
15: Agar so jaoge to Paratha Stop ke mazedar jitne bhi parathe hain, un sab se reh jaoge, kyunki Paratha Stop leke aa raha hai. Aloo ka paratha, gobi ka paratha, mooli ka paratha, keema paratha, paratha pizza, paratha donor, paratha tikka, aur iske saath saath thandi lassi, kadak chai aur special halwa puri.
16: Stop! अरे वाह
17: पराठा स्टॉप।
18: हाँ ना, इसीलिए कहा जागते रहना और पराठा स्टॉप की ओपनिंग पर खसूसी नजर रखना क्योंकि पराठा स्टॉप आ रहा है नेक्स्ट टू सिलेक्ट।
19: बस मैं अब नहीं सोऊंगा।
18: पराठा स्टॉप 9 ब्लैक रोड हडर्सफील्ड HD15HU ओपनिंग सून। टेलीफोन 01484542700।